ਅਜਿਹੇ ਮਰਿੰਦਰ ਦੋ ਇੰਤਾਰਗੇ ਅਕੜਾ ਬਗੜੀ ਅਤੇ ਅਸਮਾਇ ਸੈਟਰ ਜੂ ਤਨੇ ਹੋ ਅਕੜਾ ਦੁਆਰਾ ਕੇਂਦਰ ਨੇ ਸੇ ਆਕਾਸ਼ਵਾਣੀ ਚਾਈ ਵਸਾ ਪੀਨ ਇਰਿਲ ਪੀਏ ਬਾਰਗੁਲ ਮੇ ਤੇ ਨਿਕਲ ਸਕਮ ਬੋਲ ਕੁਲ ਜੋ ਇਕੇ ਤੁੰਡੂ ਰਾਲਿੰਗ ਰਾਮ ਸਿੰਘ ਜਤਾ ਤਿਕੀਆਂ ਤੁਮ ਜੀਵਨ ਤੇ ਜੋਹਾਰ।